ਨੰਗਤਨ ਹੇਲੀ ਫਿਲਮ ਅਸਿਦਗੀ ਮਰੀਸੁ ਬੋਇਨਾ ਹੁਈਡ੍ਰੋਮ ਪੁਸ਼ਪਾਰਾਣੀ ਨਸਕ ਪੈਸੈ ਅਮਮੁਕ ਲਾਂਥੋਕਚਰੀ ਸੈਰਿੰਗ ਬ ਜੀ ਕਵਿਤਾ ਸੈਰਾਂਗ ਬ ਓਕੇ ਨਮਕਚਮ।

0: ਨੂੰ ਮੱਕੀ ਨੂੰ ਮੱਕੀ ਖਾਣੀ ਹੈ ਤੇ ਬਾਪ ਨੂੰ ਮੱਕੀ
1: ਖਾਣੀ
2: ਹੈ ਸਰ ਐ ਕਿ ਤੋੜਾ
1: ਮਿਨਿਸਟਰ ਤੋਂ ਵੀਲੇ
2: ਆ ਚੰਗਰੋ ਚੰਗਰੋ ਐ ਦੇਵਲਾ ਲੰਗ ਇਮੁੰਗ ਦਾ ਮੈਨੇ ਰੇਦੇ ਲੈ ਚਲੋ
3: ਐ ਗਾਸੇ ਨਖੋਏ ਲਾਉਣ ਸਤੋ ਕਿ ਨਕੋ ਖਾਂ ਦੰਗ ਨ ਲੈ ਹੋਏ
2: ਆ ਲੈ ਜੇ ਬਿਰੋਸ਼ਾ
3: ਆ ਯਾਰੀ ਪਾਉ ਕਰੀ ਕਰੀ ਇਹ ਪਾਉ ਕਮਾ ਕਮਾਈ ਤੋਕਰੇ
2: ਅਈਨ ਥੋੜਾਂ ਖੁਰੀ ਮਕਸ਼ਿਨ ਮੇ ਲੋਇਕਰੇ ਸੋਇਦ ਨ ਮਾਬੂ ਰਿਸਕ ਸੋਇਦ ਨ ਤੋੜੋ ਗਨਿਸ਼ਾ
3: ਮਰਾ ਫਾਈਬੀ ਮਦੀ ਅਦੇ ਸ਼ਸਤਾਨ ਕਿਆ ਨਾ ਨਸੀ ਨ ਮਿਦਾਂ ਫੌਫਸਿੰਗ ਮਰੂਗਾ ਇਬੀ ਮਬੂ ਥਾਰੁਕ ਤਰਬਦੀ ਬੰਦ ਤੋਗਨਾ ਨ ਲੋ ਤੋਕਰੇ ਤਾਂ
2: ਅਈ ਗੀ ਮਾਈ ਕਈ ਦੇਗੇ ਦੀ ਮਦੂ ਖੁਰੀ ਮਕ ਤੋ ਵੀਦਨ ਵਾਈ ਨ ਹਾਈਜੈਕ ਰਬ
3: ਅਦੂਬੋ ਹੰਦੇ ਕੀ ਮੋਂਗ ਸਿਦੀ ਯਾਮ ਨ ਨੁਗਾਈ ਤਬ ਥੋਦੋ ਹਾਈਬੇ ਦੁਨੀ ਨਸਾ ਨ ਬ ਡਾਕਟਰ ਸ਼ਾਮ ਕੁਮਾਰ ਸੁ ਮਾਕਸੁ ਨੁਗਾਈ ਤਰਬ ਕਰੀ ਨੋ ਉਂਦਰ ਤਲੇ ਰੇ ਅਦੂਗਾ ਮਖੂ ਹੀ ਕੰਬੂ ਦੁਦੀ ਯਾਮਨ ਤੰਥੀ ਬਾ ਕਾਮੂ ਨਹਿਰੀ ਤਮ
2: ਤੰਥੀ ਬਾ ਨਤਰਕ ਤੰਥੀ ਦਮ ਅਈ ਮਸ਼ਕੰਦੇ ਮਸ਼ੀ ਪੁੜ ਮਖਸ਼ੀ ਅਈ ਤੌਨੇ ਅਈ ਇਸ਼ਾਨ ਪੀਗੀ ਸ਼ੁ ਮਥੌਨੇ
3: ਅਦੋ ਤੰਗਾਈ ਫਦਰਬਦੀ ਮਖੋਈ ਦੇ ਪਿਵਾਈ ਬਸ ਫਮ ਦੋ ਪੀਰੀਗੇ ਸੀ ਪੀਖ ਰ ਸ਼ਾਇਦ ਨਾ ਸੀਮ ਦੇ ਹੋਦੋ ਬਲੇ ਥੌਦੋ ਸੀ ਇਸ਼ਾਨ ਪਰ ਡਾਕਟਰ ਸ਼ਾਮ ਕੁਮਾਰ ਸੁ ਹਠੀ ਨਰੇ ਸੇਨ ਬਥ ਹੋਦੋ ਨੀ ਅਦੋ ਕਿ ਸੁ ਮਥਕ ਤਾ ਅਈ ਗਦੀ ਇਵੇਂ ਮਬੂ ਅਈ ਗੀ ਮੋਈ ਬਾਈ ਬਸੇ ਅਈ ਗਦੀ ਨਿੰਜੇ ਬੋ ਪਾਉਂ ਜੰਦੇ
2: ਦਾ ਕੈਨੋ ਵਾਫਮ ਮਦੁਨਾ ਕੋਈ ਇਮੁੰ ਮਨੁੰ ਗੀ ਕੋਈ ਵਾਫਮ ਨੇ ਅਦੋ ਬਾਈ ਹੁੜਾਨ ਬ ਮਿਫਤ ਸਿੰਘ ਤੋ ਦਾ ਸ਼ਿਕੀ ਬਾਨ ਪੀਰੋ ਅਈ ਇਸ਼ਾਨ ਪੀ ਨ ਬਲੀ ਗੇ ਹਮੇਂ ਗੋਇ ਕਰਬਸ਼ੋ ਬਲੀ ਗੀ ਪੋਲਮ ਗੋਇ ਕਰਬਸ਼ੋ ਅਈ ਮਦੁ ਦ ਪੀ ਮਿੱਤ ਕੇ ਪੀ ਤਾਰੋ ਅਈ ਚੰਗ ਖਾਰੋ
3: ਅਮਰ ਤਾ ਤਬੀ ਹੋਤਾ ਮੋ
2: ਸਰ ਅਈ ਕੇ ਦੋ ਰੇ ਕਰੀ ਪੋ ਲਈ ਹੈ ਹਾਈ
4: ਸਰ ਚਰਕ ਪੋ ਜਗਾ ਹਮ ਦੇਖੋ ਨ ਖਮੰਗ ਮਲੇ ਸਰ ਅਦੋ ਬੁਲੇ ਬੁਕ ਥੀ ਬਦੀ ਮਖੋਇ ਨ ਲੇ ਮਫਮ ਮਦੁ ਅਕੋਇ ਸ਼ਿਕਿਉਟੀ ਨ ਸੰਗਸ਼ਨ ਮਦਾ ਯਾਮ ਨ ਖੁਤੋਂ ਥੀ ਮਫਮ ਸ਼ਾ
2: ਅਗੋ ਮਖੋਇ ਨ ਫਾਕੀ ਬਾਂਗਾਂ ਸਿੰਘ ਦੋ ਮਸ਼ਿੰ ਕਿਆ ਨੋ
4: ਸਰ ਪਿਕਲੀ ਬਾਂਗਾਂ ਗਾਉਨ ਅੰਗਾਂ ਨਿ ਫੁਮਾਂ ਗਨੇ ਸ਼ਾ
2: ਅਰੇ ਅੰਗਾਂ ਨਿ ਫੁਮਾਂ
4: ਹੋਇ ਅਦੁਗਾ
2: ਕਰੀ ਕਿ ਫੁਮਾਂ
4: ਹੋਇ ਸ਼ਾ ਅਦੁ ਸਰ ਮਖੋਇ ਹੋ ਜਕੀ ਪਾਉ ਦਾ ਇਫਾਲ ਮਨੁੰ ਦਾ ਯਾਮ ਨ ਪਾਵਫੁਲ ਬ ਬੋਮ ਮੰਗਾ ਪਿੱਤਾ ਕਰੇ ਨ ਤਾ
2: ਕਰੀ
4: ਕਰੀ ਗੰਬਾ ਗੋਟ ਮਖੋਇ ਕੀ ਦਿਮਾਗ ਸੇ ਪੀਰ ਬਦੀ ਮਸੀ ਨੁੰ ਤਿੰ ਬੋਮ ਸਿੰਘ ਥੋਗਾ ਰ ਕਨਾ ਕੰਗਲ
3: ਅਦੁਗਾ ਮਸੀ ਨੁੰ ਮਿਦਾਂ ਮੈਰਾ ਪੈ ਮੇ ਯਾਮ ਨ ਰਿਲੀਸ ਕਿ ਨਾ ਬਦੀ ਨ ਕਬ ਕਿ ਤੋੜੀ
4: ਸਰ ਮਸੀ ਅਕੋਈ ਕੰਟਰੋਲ ਗੋ ਮਸ਼ਾ
2: ਨਨਸੈਂਸ
4: ਸਰ ਯਾਰਗ ਦੇ ਮਖੋ ਕੀ ਦਿਮਾਗ ਪਿੱਤਾ ਕਰੇ ਸ਼ਾ
2: ਅਈ ਅਈ ਮਖੋਈ ਦੇ ਪਸ਼ਾ ਪੀਰੋ ਮਖੋਈ ਦੇ ਸ਼ਿੱਕੀ ਮਨ ਪੀਰੋ ਅਰੇ ਮੋ ਅਈ ਦੀ ਸਾਨ ਪੀਰ ਸ਼ਿੱਕੇ ਕਿਥਰੋ ਮਾਕ ਸ਼ਿੱਕੀ ਬਾਈ ਕਰਮ ਸਾਥੀ ਦੇ
3: ਤਮੋ
2: ਅਦੇ ਮੋ ਮਾਦ ਨਤਰਾ ਮਸ਼ੀਨ ਮਨ ਉੜਦਾ ਇਨਮ ਦਮ ਮਸ਼ ਲੈ ਸ਼ਿਵਾਈ ਮਿਆਂ ਸ਼ਿੱਕੀ ਬਸ ਨਹੀਂ ਅਈ
3: ਉਹ ਐਸੀ ਨਾ ਨਾ ਕੋਨ ਬਾ ਸਿਕਿਉਰਿਟੀ ਫੋਰਸ ਕੋਲ ਲੈ ਬਾ ਜਗਾ ਰੁਦਾ ਸਮੁਦਰ ਆਮਦੀ ਅੰਗਾਂ ਸ਼ਿੱਕੀ ਦੂ ਫਾਕ ਬਾਈ ਬਸੈ ਨੰਗ ਨਾ ਸਾਗੀ ਨਾ ਥੋਬੁ ਦੇਖ ਲੈ ਤੋਨੇ ਡਕਾ ਲੈ ਬਟੀ ਸੈਂਟਰ ਫੋਰ ਸੀਜ਼ਨ ਆਇਨੇ ਡੀਜੀਪੀ ਦੇ ਐਡਵਾਈਸ ਤੋ ਮਤਮ ਦਾ ਮਦਦ ਮਰੂ ਇਨ ਨਾ ਨੰਗ ਨਾ ਯਾਦ ਹੈ ਉਸ ਮਰੂ ਕਰੀ ਗਿਓ ਹਾਂ ਕਰੀ ਜਿਓ ਹੋਜੀ ਅੰਗਾ ਸਿੰਗਮਦੀ ਮਖੋਈ ਮਖੋਈ ਤੇ ਮਮਾ ਵਾ ਪਾਸ ਨਿਦੁ ਨਾ ਤਰੰਗ ਤੋ ਖਲੰਗ ਤੋ ਵਾਖਰ ਜਿਬ ਕਰੀ ਨੋ ਹੋਜੀ ਮੈਕੀ ਮਰੀ ਦੇ ਕੀ ਨੌਰ ਨਾ ਇਰਾਂ ਗੁਲਾ ਫੁ ਮਤਮ ਦਾ ਨੌਰ ਨਾ ਇਰਾਂ ਲਬਤ ਦਾ ਨਖੋਈ ਖੋਈ ਨਾ ਕਟੋ ਤੋ ਬੰਗਾ ਗੁਦਰ ਹਾਂ ਹੋਜੀ ਮਸੀ ਖੁਦੋਂ ਸਾਬ ਸਿਲੋਰ ਕਾ ਸਰਕਾਰ ਸੇ ਤੋ ਅਪੋਰਸ ਕਾਬੂ ਨਿਸੋ ਪ੍ਰਜਾ ਮਿਆਮ ਦਾ ਮਖੋਈ ਮਖੋਈ ਮਮੀ ਟੋ ਉੱਚ ਚਾਹਦ ਨੋ ਸਰਕਾਰ ਸੇ ਥੁਆਇ ਨਮ ਕਨ ਹੋਨਰੀ ਲੰਬੇ ਮਸੀਰੇ ਮੈਕ ਲਾਉ ਬਿਆ ਬਾ ਲੰਬੇ ਮਸੁਨਤੇ ਹੋਜੀ ਅਸਟ੍ਰਾਈਕ ਬਨ ਬਲੌਕ ਦਾਣਾ ਹੋਜੀ ਮਸੀ ਢਿਲ ਮ ਥੋੜਾ ਮਤਮ ਦਾ ਨਖੋਈ ਨਾ ਖੋਈ ਨਾ ਕਰੀ ਦੋ ਬੰਗ ਮਦਰੇ ਕਰੀ ਗੁਮਾ ਨਖੋਈ ਨਾ ਹੈਗੇ ਤਾਂ ਇਨਾ ਜਤਾਉ ਨਖੋਈ ਨਾ ਸਗੁਨ ਤੁਲਾ ਮਦੇ ਫਾਕੀ ਬੰਗਾ ਸਕ ਦਬੋ ਰੇਸ ਖੁ ਤੋ ਬੰਗ ਮਦਰੇ ਮਦੁ ਕੀ ਪੌਲ ਅਫ ਹੋਇ ਰੋ ਐਸ ਫੀ ਲੰਬੇ ਮਸੀਰੇ ਮੈਕ ਲਾਉ ਬਿਆ ਬਾ ਲੰਬੇ ਮਸੁਨਤੇ ਹੋਜੀ ਅਸਟ੍ਰਾਈਕ ਬਨ ਬਲੌਕ ਦਾਣਾ ਹੋਜੀ ਮਸੀ ਢਿਲ ਮ ਥੋੜਾ ਮਤਮ ਦਾ ਨਖੋਈ ਨਾ ਖੋਈ ਨਾ ਕਰੀ ਦੋ ਬੰਗ ਮਦਰੇ ਕਰੀ ਗੁਮਾ ਨਖੋਈ ਨਾ ਹੈਗੇ ਤਾਂ ਇਨਾ ਜਤਾਉ ਨਖੋਈ ਨਾ ਸਗੁਨ ਤੁਲਾ ਮਦੇ ਫਾਕੀ ਬੰਗਾ ਸਕ ਦਬੋ ਰੇਸ ਖੁ ਤੋ ਬੰਗ ਮਦਰੇ ਮਦੁ ਕੀ ਪੌਲ ਅਫ ਹੋਇ ਰੋ ਐਸ ਫੀ
2: ਸਈ ਸੁ ਗਿਆਲਮ ਤਾਲ ਕੇ ਦਸਾ ਕਰੀ ਤਾਤਰੀ ਹਾਂ ਨੰ ਕਰੀ ਕੀ ਤਾਤਰੀ ਨਾ ਆਇਓ ਆਇਓ ਕਰੀ ਕੀ ਤਾਤਰੀ ਆਇਓ ਅਖੋਈ ਮਫੋਂ ਤਕਸ਼ਿਨ ਬਿਆ ਇਸ਼ਾਰਾ ਡਬੋ ਅਖੋ ਨੇ ਸਕਸ਼ਿਨ ਮਤਮ ਦਾ ਇਬੇ ਮਸਕੁਨ ਤਲਾ ਮਦੇ ਅੰਗੰਗ ਸਿੰਘ ਦੋ ਹਾਤੋ ਖਬੜੀ ਅਖੋਈ ਕੀ ਮਿੰਸਮ ਦਲੀ ਤੇਜਾ
1: ਅਰੇ ਅਰੇ ਅੰਗੰਗ ਸਿੰਘ ਅੰਗੰਗ ਸਿੰਘ ਕਰੀ
4: ਓ ਸਰ ਯਾਰੀ ਪਛਾਸ ਪੀਤੋ ਕਰੀ ਸਰ
3: ਯਾਰ ਦੇ ਤਮੋ ਮਖੋਈ ਪਛਾਸ ਪੀਤੋ ਕਰੀ ਸਰ ਅਈ ਸਾਇ ਤੇ ਕਿਸੋ ਅਰੇ ਅੰਗੰਗ ਮਟਿੰਗ ਤੋ ਸਕੇ
2: ਪੀਰੋ ਅਈ ਮਖੋਈ ਸਿੰਘ ਨੇ ਪਛਾ ਪੀਰੋ ਕੋਈ ਕੀ ਸ਼ਾਨ ਨੂੰ ਬਿਸ਼ਰ ਕੇ ਸੋ
1: ਅਦ ਮੰਗੰਗ ਸਿੰਘ ਤੋ ਦੀ ਮੰਗੰਗ ਸਿੰਘ ਤੋ ਦੀ ਮੰਗੰਗ ਸਿੰਘ
5: ਆ ਹਲੋ ਯੈਸ ਡੀਜੀਪੀ ਰਾਜ ਮੀ ਸਪੀਕਿੰਗ ਯੈਸ ਹਲੋ ਆਈ ਨੋ ਸਰ ਆਈ ਨੋ ਦ ਮੈਟਰ ਸਰ ਯੈਸ ਯੈਸ ਥੈਂਕ ਯੂ ਸਰ ਥੈਂਕ ਯੂ ਐਸ ਪੀ ਉਜਿਮਕ ਨੰਗ ਸਿੰਧਨਾ ਗੌਮਨਰ ਕੇ ਮਾਤ ਗੋਲਬੜ ਉਣ ਮ ਚੱਕਦਮਨੇ ਮਸੀ ਰਿਕਸ ਖੁਦਮ ਨੰਗ ਲੋਗਦਮਨੇ
4: ਯੈਸ ਸਰ
5: ਚਲੋ ਫੋਰਨ ਤੋਰ ਚਲੋ
4: ਓਕੇ ਸਰ
3: ਅਦੋਗਾ ਮਿਨਿਸਟਰ ਡਿਫੈਂਸ ਕੋ ਵਾਫਮ ਦੇ ਤਾਮ ਕਮਾਈ ਤੋ